0: ਇਹ ਗੀਤ ਤੁਸੀਂ ਸੁਣ ਰਹੇ ਸੀ ਹਰਜੀਤ ਹਰਮਨ ਦੀ ਆਵਾਜ਼ ਤੇ ਗੀਤ ਸੁਣਨ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕੌਮਾਂਤਰੀ ਪੌਦਾ ਸਿਹਤ ਦਿਵਸ ਦੀ। ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਸੰਯੁਕਤ ਰਾਸ਼ਟਰ ਨੇ 2020 ਨੂੰ ਇੰਟਰਨੈਸ਼ਨਲ ਈਅਰ ਆਫ ਪਲਾਂਟ ਐਲਾਨਿਆ ਸੀ। ਇਸ ਦੀ ਸਫਲਤਾ ਤੋਂ ਬਾਅਦ ਖੁਰਾਕ ਅਤੇ ਖੇਤੀਬਾੜੀ ਸੰਗਠਨ ਅੰਤਰਰਾਸ਼ਟਰੀ ਪੌਦਾ ਸੁਰੱਖਿਆ ਕਨਵੈਨਸ਼ਨ ਦੇ ਕਹਿਣ 'ਤੇ ਯੂਨਾਈਟਿਡ ਨੇਸ਼ਨ ਹਰ ਸਾਲ 12 ਮਈ ਨੂੰ ਕੌਮਾਂਤਰੀ ਪੌਦਾ ਸਿਹਤ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ ਅਤੇ ਉਸ ਦਿਨ ਤੋਂ ਹੀ ਇਸ ਦਿਹਾੜੇ ਨੂੰ ਮਨਾਇਆ ਜਾ ਰਿਹਾ ਹੈ। ਕੌਮਾਂਤਰੀ ਪੌਦਾ ਸਿਹਤ ਦਿਵਸ 'ਤੇ ਗੱਲਬਾਤ ਜਾਰੀ ਰਹੇਗੀ। ਆਓ ਇਸ ਤੋਂ ਪਹਿਲਾਂ ਸੁਣਦੇ ਹਾਂ ਕਵਿਤਾ ਪਾਠ ਸਨੇਹ ਵਿੱਚ ਤੋਂ।
1: ਅੱਜ ਮੈਂ ਆਪਣੇ ਦੇਸ਼ ਦੀ ਮਿੱਟੀ 'ਤੇ ਫਖਰ ਕਰਦੇ ਹੋਏ ਕੁਝ ਕਹਿਣਾ ਚਾਹੁੰਦੀ ਹਾਂ। ਕੌਣ ਕਹਿੰਦਾ ਹੈ ਮੇਰਾ ਦੇਸ਼ ਸਿਰਫ ਨਕਸ਼ੇ 'ਚ ਵਸਦਾ ਹੈ? ਕੌਣ ਕਹਿੰਦਾ ਹੈ ਮੇਰਾ ਦੇਸ਼ ਸਿਰਫ ਨਕਸ਼ੇ 'ਚ ਵਸਦਾ ਹੈ? ਮੇਰਾ ਦੇਸ਼ ਤਾਂ ਮੇਰੀਆਂ ਧੜਕਣਾਂ ਵਿੱਚ ਵਸਦਾ ਹੈ। ਮੇਰਾ ਦੇਸ਼ ਤਾਂ ਮੇਰੀਆਂ ਧੜਕਣਾਂ ਵਿੱਚ ਵਸਦਾ ਹੈ। ਮੈਂ ਮਿੱਟੀ ਦੀ ਧੀ ਹਾਂ, ਮੇਰੀ ਮਾਂ ਮਿੱਟੀ ਹੈ। ਮੈਂ ਮਿੱਟੀ ਦੀ ਧੀ ਹਾਂ ਅਤੇ ਮਿੱਟੀ ਮੇਰੀ ਮਾਂ ਹੈ। ਇਸ ਦੀ ਖੁਸ਼ਬੂ ਵਿੱਚ ਵਸਦਾ ਮੇਰਾ ਸਾਰਾ ਜਹਾਨ ਹੈ। ਨਾ ਸੋਨੇ ਦੀ ਲਾਲਚ, ਨਾ ਚਾਂਦੀ ਦਾ ਮਾਣ, ਮੇਰੇ ਲਈ ਮੇਰਾ ਵਤਨ ਮੇਰੀ ਸਭ ਤੋਂ ਵੱਡੀ ਪਛਾਣ। ਮੇਰੇ ਲਈ ਮੇਰਾ ਵਤਨ ਮੇਰੀ ਸਭ ਤੋਂ ਵੱਡੀ ਪਛਾਣ। ਜਿੱਥੇ ਖੇਤਾਂ ਵਿੱਚ ਲਹਿਰਾਉਂਦੀ ਹਰਿਆਲੀ ਦੀ ਸ਼ਾਨ ਹੈ, ਉੱਥੇ ਹਰ ਇੱਕ ਦਿਲ ਵਿੱਚ ਵਸਦਾ ਮੇਰਾ ਹਿੰਦੁਸਤਾਨ ਹੈ। ਜੇ ਲੋੜ ਪਈ ਤਾਂ ਸਿਰ ਵੀ ਵਾਰ ਦੇਵਾਂਗੇ, ਹੱਸ ਕੇ ਜਾਨ ਨਛਾਵਰ ਕਰਾਂਗੇ। ਜੇ ਲੋੜ ਪਈ ਤਾਂ ਸਿਰ ਵੀ ਵਾਰ ਦੇਵਾਂਗੇ, ਹੱਸ ਕੇ ਜਾਨ ਨਛਾਵਰ ਕਰਾਂਗੇ। ਇਸ ਮਿੱਟੀ ਦੇ ਕਰਜ਼ ਨੂੰ ਅਸੀਂ ਹੱਸ ਕੇ ਅਦਾ ਕਰਾਂਗੇ। ਇਸ ਮਿੱਟੀ ਦੇ ਕਰਜ਼ ਨੂੰ ਅਸੀਂ ਹੱਸ ਕੇ ਅਦਾ ਕਰਾਂਗੇ। ਨਾ ਧਰਮਾਂ ਦੇ ਝਗੜੇ, ਨਾ ਜਾਤਾਂ ਦੀ ਕੰਧ ਬਣਾਵਾਂਗੇ। ਇੱਕੋ ਰੰਗ 'ਚ ਰੰਗ ਕੇ ਦੇਸ਼ ਨੂੰ ਅੱਗੇ ਲੈ ਜਾਵਾਂਗੇ। ਇੱਕੋ ਰੰਗ 'ਚ ਰੰਗ ਕੇ ਦੇਸ਼ ਨੂੰ ਅੱਗੇ ਲੈ ਜਾਵਾਂਗੇ। ਨਫ਼ਰਤ ਦੀ ਅੱਗ ਨੂੰ ਅੱਜ ਹੀ ਬੁਝਾਉਣਾ ਹੈ, ਪਿਆਰ ਅਤੇ ਏਕਤਾ ਨਾਲ ਨਵਾਂ ਇਤਿਹਾਸ ਬਣਾਉਣਾ ਹੈ। ਨਫ਼ਰਤ ਦੀ ਅੱਗ ਨੂੰ ਅੱਜ ਹੀ ਬੁਝਾਉਣਾ ਹੈ, ਪਿਆਰ ਅਤੇ ਏਕਤਾ ਨਾਲ ਨਵਾਂ ਇਤਿਹਾਸ ਬਣਾਉਣਾ ਹੈ। ਆਓ ਕਸਮ ਚੁੱਕੀਏ, ਆਓ ਕਸਮ ਚੁੱਕੀਏ, ਨਾ ਵੰਡਾਂਗੇ ਨਾ ਵੰਡਣ ਦੇਵਾਂਗੇ, ਨਾ ਵੰਡਾਂਗੇ ਨਾ ਵੰਡਣ ਦੇਵਾਂਗੇ। ਇਸ ਦੇਸ਼ ਦੀ ਸ਼ਾਨ ਨੂੰ ਸਿਰ ਉੱਤੇ ਚੁੱਕ ਕੇ ਲੈ ਜਾਵਾਂਗੇ, ਕਿਉਂਕਿ ਮੇਰਾ ਦੇਸ਼ ਸਿਰਫ ਜ਼ਮੀਨ ਨਹੀਂ, ਮੇਰੀ ਪਛਾਣ ਹੈ, ਮੇਰੀ ਰੂਹ ਅਤੇ ਮੇਰੀ ਜਾਨ ਹੈ। ਹੁਣ ਮੇਰੀ ਅਗਲੀ ਕਵਿਤਾ ਹੈ ਪਲਾਸਟਿਕ ਤੋਂ ਆਜ਼ਾਦੀ। ਨਾ ਸੋਨੇ ਦੀ ਲੋੜ ਸਾਨੂੰ, ਨਾ ਹੀਰੇ ਦੀ ਚਮਕ ਪਿਆਰੀ। ਨਾ ਸੋਨੇ ਦੀ ਲੋੜ ਸਾਨੂੰ, ਨਾ ਹੀਰੇ ਦੀ ਚਮਕ ਪਿਆਰੀ। ਸਾਡੀ ਧਰਤੀ ਹੀ ਖਜ਼ਾਨਾ, ਇਹ ਸਾਡੀ ਅਸਲੀ ਸਵਾਰੀ। ਪਰ ਅਸੀਂ ਆਪ ਹੀ ਵੈਰੀ ਬਣ ਕੇ ਇਸ ਨੂੰ ਦੁੱਖ ਪਹੁੰਚਾਇਆ। ਪਲਾਸਟਿਕ ਦੇ ਜਾਲ ਵਿੱਚ ਫਸਾ ਕੇ ਸਾਹ ਲੈਣਾ ਭੁਲਾਇਆ। ਹਵਾ ਵਿੱਚ ਵਿਸ਼ ਵਸ ਗਿਆ, ਪਾਣੀ ਵੀ ਰੋ ਪਿਆ ਚੁੱਪਚਾਪ, ਮਿੱਟੀ ਦੀ ਕੋਖ ਵੀ ਤੜਫੇ ਕਹਿੰਦੀ ਬਸ ਕਰੋ ਇਹ ਪਾਪ। ਮਿੱਟੀ ਦੀ ਕੋਖ ਵੀ ਤੜਫੇ ਕਹਿੰਦੀ ਬਸ ਕਰੋ ਇਹ ਪਾਪ। ਹਰ ਰੁੱਖ ਸਾਨੂੰ ਸਮਝਾਵੇ, ਹਰ ਪੱਤਾ ਦੇਵੇ ਸੰਦੇਸ਼। ਕੁਦਰਤ ਨਾਲ ਪਿਆਰ ਕਰੋ।

ਬੱਬੂ ਮਾਨ ਦੀ ਆਵਾਜ਼ 'ਚ ਗੀਤ ਤੁਸੀਂ ਸੁਣ ਰਹੇ ਸੀ ਅਤੇ ਹੁਣ ਅਗਲਾ ਗੀਤ ਤੁਹਾਡੀ ਨਜ਼ਰ ਏ ਮਾਸਟਰ ਸਲੀਮ ਦੀ ਆਵਾਜ਼ 'ਚ। ਸਾਰਾ ਸਾਰਾ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ।